0: या नमकीन, चाहे जैसे खाओ, 100% सूजी से बनी आर प्योर व मिसली, स्वादिष्ट, सेहतमंद हर रोज।
1: With SBI Celebrations Unlimited, make this festive season special with offers on car loan, personal loan, gold loan and loan against mutual funds.
2: A verdict can change a business. A law can reshape an industry. A regulation can create an opportunity or a risk. Because what happens in courts could have a direct impact on your business. Join me as I decode what legal decisions mean for markets, businesses and investments. Closing argument, only on NTV Profit.
3: When others are warming up, I'm raring to go. The stories that matter, the stories that shape your life.
4: Hello and welcome to watching Prime 5 with me, Harisha Sehgal. What's happening?
3: The show that sets the prime time agenda.
4: We'll be deep diving into this topic to tell you what's at stake.
3: Join me, Raisha Sehgal, on Prime 5, weekdays at 5 p.m. only on NDTV, when it really matters.
0: This is a world between orders. Uncertain. Unwritten. As global equations shift, Prime Minister Narendra Modi will lead the conversation at the NDTV World Summit 2026. To decode the shifts, redraw possibilities. NDTV World Summit 2026, a world between orders. 22nd and 23rd October, New Delhi.
5: 5 hours to go for all of DKS's dreams to come true. I'm going to try and get more into the crowds. Here are the pictures, Siddaramaiah.
6: NDTV stands completely engaged with Karnataka.
7: Higher end, check the audio.
5: Let's do it.
8: Breaking story, we're jumping straight into it.
5: We've got a picture of the letter. What is in your letter? You can never predict what's going to happen in Tamil Nadu politics.
9: 21 days in Kashmir. Unfiltered list of things I saw and observed on the ground.
5: Very special ground report from the line of control. There were some children who've lost limbs in the shelling.
10: For a country that has fought so many wars in the mountains and at high altitude.
9: We're standing on the Indian Navy's newest warship.
5: The line of control, Shiv Arur, NDTV.
11: Welcome to the second edition of the NDTV World India Japan Summit.
12: Deep localization. What does it essentially mean for Maruti Suzuki?
13: To be competitive and to be agile for development and the resilience to any disruption. So that's how we set this deep localization as our next challenge.
14: How do you see the India-US relationship prosper?
15: I think what was an important basis. When people talk about God, they forget that it was an economic bonding. If you take a look at what happened around the COVID, the combination of these four countries and the way it went about, it was not a defense relationship.
14: Abe spoke about India and Japan having not only the ability but also the responsibility to shape the region.
16: Both nations, India and Japan, must work harder still to carry the torch of some of the basic fundamental values to shape the world to come.
14: How would you see India and Japan in particular want to see God evolve over the next decade?
17: God could be a catalyst rather than just a forbinger. God could be a facilitator of growth, security and development in the region. Then Quad will have more meaning to itself.
18: Joint declaration on economic.
19: Welcome back, ladies and gentlemen. Now let's shift focus to Punjab, where another anti-drug activist, his death has raised a lot of questions on the law and order situation in the state of Punjab. Parvinder Singh Jota, known for raising his voice against the drug menace in Punjab, has been shot dead in Mansa. Now, Jota had confronted a medical store owner over alleged drug sales with confrontation streamed on live, in fact, app of Facebook. The shop owner allegedly opened fire, injuring four others. The killing triggered a mob fury with protesters setting the accused shop on fire. Authorities have also demolished parts of the house of the owner, citing unauthorized construction. The man accused, Ashwini Kumar, has been arrested in Rajasthan. The murder has triggered a political face-off with the BJP and the Congress targeting Chief Minister Bhagwant Mann over Punjab's law and order situation. The government's anti-drug campaign has also come under the spotlight. Mann has condemned the killing and has promised strict action.
20: ਇਸ ਮਾਮਲੇ ਦੇ ਵਿੱਚ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਪੰਜਾਬ ਪੁਲਿਸ ਵੱਲੋਂ ਕੋਈ ਵੀ ਕਮੀ ਨਹੀਂ ਛੱਡੀ ਜਾਊਗੀ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ ਜੇ ਇਹਦੀ ਸਾਜ਼ਿਸ਼ ਦੇ ਪਿੱਛੇ ਕੋਈ ਹੋਰ ਬੰਦਾ ਹੋਇਆ ਤਾਂ ਉਹਨੂੰ ਵੀ ਨਹੀਂ ਬਖਸ਼ਿਆ ਜਾਊਗਾ ਇਹ ਜੋ ਵੀ ਇਸ ਘਟਨਾ ਦੇ ਦੋਸ਼ੀ ਹੋਏ ਵੈਸੇ ਤਾਂ ਮੁੱਖ ਦੋਸ਼ੀ ਨੂੰ ਫੜ ਲਿਆ ਗਿਆ ਪਰ ਜੇ ਕੋਈ ਸਾਜ਼ਿਸ਼ ਵੀ ਹੋਈ ਉਹਦੇ ਪਿੱਛੇ ਕੋਈ ਹੋਰ ਬੰਦੇ ਹੋਏ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਊਗਾ
21: ਪਰਮਿੰਦਰ ਨੇ ਇੱਕ ਡਾ ਕੇ ਨਸ਼ਾ ਤਸਕਰਾਂ ਦੇ ਖਿਲਾਫ ਲੜਾਈ ਲੜੀ ਇਸੇ ਬੰਦੇ ਨੂੰ ਉਹਨੇ ਪਹਿਲਾਂ ਵੀ ਲੜਕਾਰਿਆ ਸੀ ਵਾਰਨਿੰਗ ਦਿੱਤੀ ਸੀ ਜਿਹੜਾ ਨਸ਼ਾ ਪੁਲਿਸ ਨੂੰ ਨਹੀਂ ਪਤਾ ਲੱਗ ਰਿਹਾ ਵੀ ਕੌਣ ਵੇਚ ਰਿਹਾ ਕਿੱਥੋਂ ਆ ਰਿਹਾ ਉਹ ਪਰਮਿੰਦਰ ਫੜ ਲੈਂਦਾ ਸੀ ਤੇ ਵੀਡੀਓ ਚਲਾ ਦਿੰਦਾ ਸੀ ਉਹਨੇ ਉਦੇ ਵੀ ਬੰਦਾ ਭੇਜ ਕੇ ਨਸ਼ਾ ਲਿਆ ਔਰ ਉਹ ਤਾਕ ਚ ਬੈਠਾ ਸੀ ਔਰ ਜਿਸ ਪ੍ਰਕਾਰ ਉਹ ਗੱਲ ਕਰ ਰਿਹਾ ਸੀ ਕਿਸੇ ਨਾਲ ਟੈਲੀਫੋਨ ਤੇ ਪਤਾ ਨਹੀਂ ਕਿਹੜੇ ਪੁਲਿਸ ਵਾਲੇ ਨਾਲ ਕਿਹਦੇ ਨਾਲ ਹੋ ਰਹੀ ਸੀ ਉਹਦੇ ਤੋਂ ਇੰਜ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਵੀ ਪਰਮਿੰਦਰ ਤੋਂ ਇਸ ਕਰਕੇ ਖਫਾ ਸੀ ਕਿਉਂਕਿ ਉਹ ਰੋਜ਼ ਨਸ਼ਾ ਤਸਕਰਾਂ ਨੂੰ ਫੜਦਾ ਸੀ ਤੇ ਮਾਨਸਾ ਪੁਲਿਸ ਦੀ ਪੋਲ ਖੋਲਦਾ ਸੀ ਔਰ ਜਿੰਨਾ ਚਿਕਰ ਪਰਮਿੰਦਰ ਦੀਆਂ ਮੰਗਾਂ ਇਨਸਾਫ ਨਹੀਂ ਮਿਲੇਗਾ ਮਾਂ ਬਾਪ ਜਾਂ ਕਮੇਟੀ ਸੰਘਰਸ਼ ਕਮੇਟੀ ਜੋ ਕਹੇਗੀ ਉਹਦੇ ਤੇ ਇਨ ਬਿਨ ਕਾਂਗਰਸ ਫੁੱਲ ਚੜਾਏਗੀ
22: ਕੱਲ ਹੀ ਆਪਨੇ ਦੇਖਾ ਹੋਗਾ ਮਾਨਸਾ ਮੇ ਪਰਮਿੰਦਰ ਚੋਟਾ ਜੋ ਇੱਕ ਐਂਟੀ ਡਰੱਗ ਐਕਟਿਵਿਸਟ ਆ ਉਸਕੋ ਗੋਲੀ ਮਾਰ ਕੇ ਹੱਤਿਆ ਕਰਦੀ ਕੋਈ ਐਸਾ ਦਿਨ ਨਹੀਂ ਹੈ ਪੰਜਾਬ ਮੇ ਸੁਬਹਾ ਉੱਠਤੇ ਹੈ ਤੋ ਇਹ ਪਤਾ ਚਲਤਾ ਹੈ ਕਿ ਇਤਨੇ ਆਦਮੀ ਗੋਲੀਆਂ ਸੇ ਮਾਰ ਦੀਏ ਗਏ ਲਾਅ ਐਂਡ ਆਰਡਰ ਕੀ ਬਹੁਤ ਬੁਰੀ ਹਾਲਤ ਹੈ ਨਸ਼ੇ ਤੋਂ ਮੁੱਦੇ ਤੋਂ ਬਹੁਤ ਹੈ ਪੰਜਾਬ ਕੇ ਲੇਕਿਨ ਸਭ ਸੇ ਬੜਾ ਮੁੱਦਾ ਨਸ਼ਾ ਪੁਲਿਸ ਕੇ ਥਾਣੇ ਸੁਰੱਖਿਅਤ ਨਹੀਂ ਹੈ ਮੋਹਾਲੀ ਤਰਨ ਤਾਰਨ ਜੈਸੇ ਮੈਨੇ ਬੋਲਾ ਕਿ ਜਗ੍ਹਾ ਜਗ੍ਹਾ ਪੇ ਆਜ ਇਹ ਕਾਂਸਟੇਬਲ ਇਨਕਾ ਪਕੜਾ ਗਿਆ ਤੋ ਜੋ ਮੈਂ ਕਹਿਣਾ ਚਾਹਤਾ ਹੂੰ ਕਿ ਪੰਜਾਬ ਮੇ ਇਸ ਦਫਾ ਬਹੁਤ ਬੁਰਾ ਹਾਲ ਹੈ ਲਾਅ ਐਂਡ ਆਰਡਰ ਕਾ ਔਰ ਐਸਾ ਐਸ ਕੀ ਤੈਸ਼ ਹੋਈ ਪੜੀ ਹੈ ਔਰ ਵਹਾਂ ਪੇ ਕਾਨੂੰਨ ਵਿਵਸਥਾ ਖਤਮ ਹੋ ਪੜੀ ਹੈ ਗੈਂਗਸਟਰ ਬਾਦ ਹੈ ਵਹਾਂ ਪੇ ਮਾਲੀ ਹਾਲਤ ਮਾੜੀ ਹੈ ਔਰ ਲੋਕ ਜੋ ਹੈ ਕਿਸੀ ਚੀਜ਼ ਪੇ ਆਜ ਪੰਜਾਬ ਮੇ ਜੋ ਪਹਿਲੇ ਪੰਜਾਬ ਨੰਬਰ ਏਕ ਮੇ ਹੋਤਾ ਥਾ ਔਰ ਨੀਤੀ ਆਯੋਗ ਕੇ ਥਰੂ ਮੈਂ ਦੇਖ ਰਿਹਾ ਥਾ ਕਿ ਆਜ 70ਵੇਂ ਨੰਬਰ ਪੇ ਹੋ ਗਿਆ
23: ਬਿਫੋਰ ਹੀ ਕੁਡ ਕਮਿਟ ਸਚ ਐਨ ਐਕਟ ਨਾਓ ਵੈਨ ਹੀ ਹੈਜ਼ ਕਿਲਡ ਪਰਵਿੰਦਰ ਨਾਓ ਦੇ ਆਰ ਟਰਾਇੰਗ ਟੂ ਕਵਰ ਦਿਸ ਅਪ ਬਾਏ ਡੂਇੰਗ ਆਲ ਦਿਸ ਡਰਾਮਾ ਦੈਟ ਦੇ ਆਰ ਡੂਇੰਗ ਹੈਡ ਦੇ ਐਕਟਿਡ ਔਨ ਟਾਈਮ ਵੀ ਕੁਡ ਹੈਵ ਸੇਵਡ ਨੰਬਰ ਆਫ ਲਾਈਫ we could have stopped the guy from selling drugs and we could have stopped this Parvinder's death also but you know the chief minister already is under the scanner his OSCs his officers on special duty for cash for transfer IPS and IAS officers are getting posted after paying money even the SSP posted in Mansa right now has been is one of them who's been accused of all these acts. So when on this live show, the Parvinder, before going to the shop, had called the police officials, he had called the DSP, he had called the SHO, that I've got information that the shopkeeper is selling drugs, and I am going there, you please reach there. And if you see on the live show, he's talking to the DSP, trying to call the DSP. DSP is not answering the phone.
19: Right. We'll slip into a short break at this moment. On the other side, our continuous focus on the situation in Maharashtra, the drought situation remains grim. We'll get you a ground report. Stay tuned.
24: Going beyond what's said, getting to the reality behind the rhetoric.
25: Also, the police action.
24: Taking questions where they matter most.
26: The question is, language ke baat karo.
24: Urgent, exact, empathetic.
27: There is no fire escape. There is no alternative safety route.
24: Because when it really matters, someone has to answer. The buck stops here. Weekdays, 8 p.m. only on NDTV. When it really matters.
0: थोड़े में ज्यादा स्वाद के हित तो है इसकी खास बात।
1: वाओ मामा, क्या स्वाद है।
0: अरे मेरे राजा।

0: Social activists, they have been demanding a demolition of the house of the accused, and the police are following all the process here. We can see all these pictures. JCB machine has already been brought in front of the house of the accused. This house belongs to accused Ashwini Kumar, who has already been arrested by the police from Rajasthan. And after that, it has been seen a lot of pressure had been mounted over the local administration as well as the local police that no action has been taken against Ashwini Kumar. And now it has been seen that the police are trying to control the situation here. They are trying to follow this guidelines for demolishing this house. We are showing all these pictures from Mansa at this point of time. It has been seen that all the opposition political parties, they say the way this murder has been taken place in broad daylight, it exposes the law and order situation in the state of Punjab, and they had also blamed and made the state government responsible.
1: Parminder ne ek da ke nasha taskaran de khilaf ladai ladi isse bande nu ohne pehla vi larkariya si warning ditti si jehda nasha police nu nahi pata lag reya vi kaun vech reya kithon aa reya hai oh parminder phad lenda si te video chala dinda si ohne udde vi banda bhej ke nasha leya aur oh taak ch baitha si ਔਰ ਜਿਸ ਪ੍ਰਕਾਰ ਉਹ ਗੱਲ ਕਰ ਰਿਹਾ ਸੀ ਕਿਸੇ ਨਾਲ ਟੈਲੀਫੋਨ ਤੇ ਪਤਾ ਨਹੀਂ ਕਿਹੜੇ ਪੁਲਿਸ ਵਾਲੇ ਨਾਲ ਕਿਹਦੇ ਨਾਲ ਹੋ ਰਹੀ ਸੀ ਉਹਦੇ ਤੋਂ ਇੰਜ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਵੀ ਪਰਮਿੰਦਰ ਤੋਂ ਇਸ ਕਰਕੇ ਖਫਾ ਸੀ ਕਿਉਂਕਿ ਉਹ ਰੋਜ਼ ਨਸ਼ਾ ਤਸਕਰਾਂ ਨੂੰ ਫੜਦਾ ਸੀ ਤੇ ਮਾਨਸਾ ਪੁਲਿਸ ਦੀ ਪੋਲ ਖੋਲਦਾ ਸੀ ਔਰ ਜਿੰਨਾ ਚਿਰ ਪਰਮਿੰਦਰ ਦੀਆਂ ਮੰਗਾਂ ਇਨਸਾਫ ਨਹੀਂ ਮਿਲੇਗਾ ਮਾਂ ਬਾਪ ਜਾਂ ਉਹ ਕਮੇਟੀ ਸੰਘਰਸ਼ ਕਮੇਟੀ ਜੋ ਕਹੇਗੀ ਉਹਦੇ ਤੇ ਇਨ ਬਿਨ ਕਾਂਗਰਸ ਫੁੱਲ ਚੜਾਏਗੀ
2: ਕੱਲ ਹੀ ਆਪਨੇ ਦੇਖਾ ਹੋਗਾ ਮਾਨਸਾ ਮੇ ਪਰਮਿੰਦਰ ਝੋਟਾ ਜੋ ਇੱਕ ਐਂਟੀ ਡਰੱਗ ਐਕਟਿਵਿਸਟ ਦਾ ਉਸਕੋ ਗੋਲੀ ਮਾਰ ਕੇ ਹੱਤਿਆ ਕਰਦੀ ਕੋਈ ਐਸਾ ਦਿਨ ਨਹੀਂ ਹੈ ਪੰਜਾਬ ਮੇ ਸੁਬਹ ਉੱਠਤੇ ਹੈ ਤੋ ਇਹ ਪਤਾ ਚਲਤਾ ਹੈ ਕਿ ਇਤਨੇ ਆਦਮੀ ਗੋਲੀਆਂ ਸੇ ਮਾਰ ਦੀਏ ਗਏ ਲਾਅ ਐਂਡ ਆਰਡਰ ਕੀ ਬਹੁਤ ਬੁਰੀ ਹਾਲਤ ਹੈ ਨਸ਼ੇ ਤੋਂ ਮੁੱਦੇ ਤੋਂ ਬਹੁਤ ਹੈ ਪੰਜਾਬ ਕੇ ਲੇਕਿਨ ਸਭ ਸੇ ਬੜਾ ਮੁੱਦਾ ਨਸ਼ਾ
3: ਐਨੀਵੇ ਵੀ ਸਲੀਪਿੰਗ ਇਨਟੂ ਅ ਵੈਰੀ ਸ਼ਾਰਟ ਕੁਇਕ ਬ੍ਰੇਕ ਬਟ ਕਮ ਰਾਈਟ ਬੈਕ ਲੋਸ ਮੋਰ ਲਾਈਟ